0: ਦੇ ਸਮਾਗਮ ਸੁਰੱਖਿਆ ਆਪਣੇ ਜਿਹੜੇ ਨਹੀਂ ਕਰਨਾ ਬਸਾਉ ਸੋਦਾਉ ਅਨੀ ਖੁਲੇ ਰਸਨਾ ਕਰੋ ਖੁਲੇ ਰਸਨਾ ਖੁਲੇ ਰਸਨਾ
1: ਬੀਬੀਸੀ ਵੀਡੀਓ ਐਕਸ਼ਨ ਫੋਰ ਫੀਲ ਹਾਂ ਰੇਡੀਓ ਚੁੰਤਾਲਾ